ਸਦਾ ਰਹੇ ਤਿਰੰਗਾ ਸਾਡਾ ਉੱਚੀ ਸੁੱਚੀ ਸ਼ਾਨ ਦਾ ਸ਼ੀਸ਼ ਤੇ ਸੋਵੇ ਮੁਕਟ ਹਿਮਾਲਿਆ ਭਾਰਤ ਦੇਸ਼ ਮਹਾਨ ਦਾ। ਹੁਣੇ ਤੁਸੀਂ ਇਸੇ